ਦਾ ਉਦੇਸ਼ ਸਿਰਫ ਨਵੇਂ ਬੰਦਰਗਾਹ ਬਣਾਉਣਾ ਨਹੀਂ ਹੈ, ਇਸ ਵਿੱਚ ਮੌਜੂਦਾ ਬੰਦਰਗਾਹਾਂ ਨੂੰ ਆਧੁਨਿਕ ਬਣਾਉਣਾ ਹੈ, ਉਹਨਾਂ ਦੀ ਸਮਰੱਥਾ ਵਧਾਉਣਾ, ਬੰਦਰਗਾਹਾਂ ਨੂੰ ਸੜਕ ਅਤੇ ਰੇਲ ਨਾਲ ਜੋੜਨਾ ਅਤੇ ਤੱਟੇ ਇਲਾਕਿਆਂ ਵਿੱਚ ਉਦਯੋਗ ਤੇ ਰੋਜ਼ਗਾਰ ਨੂੰ ਉਤਸ਼ਾਹਿਤ ਕਰਨਾ ਵੀ ਸ਼ਾਮਲ ਹੈ। ਸਾਗਰਮਾਲਾ ਪ੍ਰੋਜੈਕਟ ਦੀ ਸ਼ੁਰੂਆਤ ਅਤੇ ਇਸ ਦੀ ਲੋੜ ਕਿਉਂ ਪਈ? ਸਾਗਰਮਾਲਾ ਪ੍ਰੋਗਰਾਮ ਦੀ ਧਾਰਨਾ ਭਾਰਤ ਦੇ ਬੰਦਰਗਾਹਾਂ ਨੂੰ ਵਿਕਾਸ ਦਾ ਕੇਂਦਰ ਬਣਾਉਣ ਲਈ ਨਾਲ ਜੁੜੀ ਹੋਈ ਹੈ। ਭਾਰਤ ਸਰਕਾਰ ਨੇ 2015 ਵਿੱਚ ਸਾਗਰਮਾਲਾ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ। ਇਸ ਨੂੰ ਬੰਦਰਗਾਹ ਆਧਾਰਿਤ ਵਿਕਾਸ ਲਈ ਇੱਕ ਮਹੱਤਵਪੂਰਨ ਰਾਸ਼ਟਰੀ ਪ੍ਰੋਗਰਾਮ ਵਜੋਂ ਵਿਕਸਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਲੋੜ ਇਸ ਲਈ ਮਹਿਸੂਸ ਹੋਈ ਕਿਉਂਕਿ ਕਿਸੇ ਦੇਸ਼ ਦੇ ਬੰਦਰਗਾਹਾਂ ਦੀ ਕਾਰਗੁਜ਼ਾਰੀ ਉਸ ਦੇ ਸਮੁੰਦਰੀ ਵਪਾਰ ਉੱਤੇ ਸਿੱਧਾ ਪ੍ਰਭਾਵ ਪਾਉਂਦੀ ਹੈ। ਜੇ ਬੰਦਰਗਾਹ ਉੱਤੇ ਮਾਲ ਦੀ ਲੋਡਿੰਗ ਅਤੇ ਅਨਲੋਡਿੰਗ ਵਿੱਚ ਜ਼ਿਆਦਾ ਸਮਾਂ ਲੱਗੇ ਤਾਂ ਆਵਾਜਾਈ ਮਹਿੰਗੀ ਅਤੇ ਹੌਲੀ ਹੋ ਜਾਂਦੀ ਹੈ। ਇੱਕ ਹੋਰ ਸਮੱਸਿਆ ਇਹ ਸੀ ਕਿ ਬੰਦਰਗਾਹਾਂ ਤੱਕ ਪਹੁੰਚਣ ਲਈ ਸੜਕ ਅਤੇ ਰੇਲਵੇ ਦਾ ਸੰਪਰਕ ਹਰ ਥਾਂ ਇੱਕੋ ਜਿਹਾ ਮਜ਼ਬੂਤ ਨਹੀਂ ਸੀ। ਇਸ ਕਰਕੇ ਬੰਦਰਗਾਹਾਂ ਤੋਂ ਆਉਣ ਵਾਲੇ ਮਾਲ ਨੂੰ ਦੇਸ਼ ਦੇ ਅੰਦਰੂਨੀ ਹਿੱਸਿਆਂ ਤੱਕ ਪਹੁੰਚਾਉਣ ਵਿੱਚ ਵਾਧੂ ਸਮਾਂ ਅਤੇ ਖਰਚਾ ਹੋ ਸਕਦਾ ਸੀ। ਸਾਗਰਮਾਲਾ ਦਾ ਵਿਚਾਰ ਇਹਨਾਂ ਸਮੱਸਿਆਵਾਂ ਨੂੰ ਘਟਾਉਣ ਲਈ ਬਣਾਇਆ ਗਿਆ। ਇਸ ਵਿੱਚ ਬੰਦਰਗਾਹ ਅਤੇ ਆਵਾਜਾਈ ਦੇ ਹੋਰ ਸਾਧਨਾਂ ਨੂੰ ਇੱਕ ਦੂਜੇ ਨਾਲ ਜੋੜ ਕੇ ਪੋਰਟ ਲੈਡ ਡਿਵੈਲਪਮੈਂਟ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਗਰਮਾਲਾ ਦੇ ਕਈ ਮਹੱਤਵਪੂਰਨ ਉਦੇਸ਼ ਹਨ। ਬੰਦਰਗਾਹਾਂ ਦਾ ਆਧੁਨਿਕਰਨ ਕਰਨਾ, ਪੁਰਾਣੀਆਂ ਬੰਦਰਗਾਹਾਂ ਸਹੂਲਤਾਂ ਨੂੰ ਸੁਧਾਰ ਕੇ ਉਹਨਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣਾ ਇਸ ਦਾ ਮਹੱਤਵਪੂਰਨ ਉਦੇਸ਼ ਹੈ। ਇਸ ਵਿੱਚ ਨਵੀਂ ਟੈਕਨੋਲੋਜੀ, ਬਿਹਤਰ ਮਸ਼ੀਨਰੀ ਅਤੇ ਮਾਲ ਸੰਭਾਲਣ ਦੀਆਂ ਸਹੂਲਤਾਂ ਸ਼ਾਮਲ ਹਨ। ਬੰਦਰਗਾਹਾਂ ਨੂੰ ਰਾਸ਼ਟਰੀ ਹਾਈਵੇ, ਰੇਲਵੇ ਅਤੇ ਹੋਰ ਆਵਾਜਾਈ ਦੇ ਸਾਧਨਾਂ ਨਾਲ ਜੋੜਨਾ ਜ਼ਰੂਰੀ ਹੈ। ਇਸ ਨਾਲ ਮਾਲ ਨੂੰ ਬੰਦਰਗਾਹਾਂ ਤੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਤੱਕ ਆਸਾਨੀ ਨਾਲ ਭੇਜਿਆ ਜਾ ਸਕਦਾ ਹੈ। ਸਮੁੰਦਰ ਦੇ ਨੇੜੇ ਉਦਯੋਗ, ਲੌਜਿਸਟਿਕਸ ਅਤੇ ਹੋਰ ਆਰਥਿਕ ਗਤੀਵਿਧੀਆਂ ਨੂੰ ਵਿਕਸਿਤ ਕਰਨਾ ਵੀ ਸਾਗਰਮਾਲਾ ਦਾ ਹਿੱਸਾ ਹੈ। ਤੱਟੀਏ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਹੁਨਰ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਉੱਤੇ ਧਿਆਨ ਦਿੱਤਾ ਜਾਂਦਾ ਹੈ। ਸੜਕਾਂ ਅਤੇ ਰੇਲਵੇ ਦੇ ਨਾਲ ਸਮੁੰਦਰੀ ਆਵਾਜਾਈ ਦੀ ਵਰਤੋਂ ਵਧਾਉਣ ਨਾਲ ਵੱਡੀ ਮਾਤਰਾ ਵਿੱਚ ਮਾਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਉਣ ਵਿੱਚ ਸਹਾਇਤਾ ਮਿਲ ਸਕਦੀ ਹੈ। ਸਾਗਰਮਾਲਾ ਦਾ ਪਹਿਲਾ ਮੁੱਖ ਖੇਤਰ ਪੋਰਟ ਮੋਡਲਾਈਜੇਸ਼ਨ ਹੈ। ਇਸ ਦਾ ਅਰਥ ਹੈ ਬੰਦਰਗਾਹਾਂ ਦੀਆਂ ਮੌਜੂਦਾ ਸਹੂਲਤਾਂ ਨੂੰ ਸੁਧਾਰਨਾ ਅਤੇ ਉਹਨਾਂ ਨੂੰ ਆਧੁਨਿਕ ਟੈਕਨੋਲੋਜੀ ਨਾਲ ਮਜ਼ਬੂਤ ਕਰਨਾ। ਇੱਕ ਬੰਦਰਗਾਹ ਵਿੱਚ ਜਹਾਜ਼ ਆਉਂਦੇ ਹਨ, ਮਾਲ ਉਤਾਰਿਆ ਜਾਂਦਾ ਹੈ, ਸਟੋਰ ਕੀਤਾ ਜਾਂਦਾ ਹੈ ਅਤੇ ਫਿਰ ਉਸਨੂੰ ਸੜਕ ਜਾਂ ਰੇਲ ਰਾਹੀਂ ਅੱਗੇ ਭੇਜਿਆ ਜਾਂਦਾ ਹੈ। ਜੇ ਇਹ ਸਾਰੀ ਪ੍ਰਕਿਰਿਆ ਹੌਲੀ ਹੋਵੇ ਤਾਂ ਜਹਾਜ਼ਾਂ ਨੂੰ ਜ਼ਿਆਦਾ ਸਮਾਂ ਬੰਦਰਗਾਹ ਉੱਤੇ ਰਹਿਣਾ ਪੈਂਦਾ ਹੈ। ਆਧੁਨਿਕ ਬੰਦਰਗਾਹਾਂ ਵਿੱਚ ਮਾਲ ਦੀ ਤੇਜ਼ ਸੰਭਾਲ ਲਈ ਆਧੁਨਿਕ ਮਸ਼ੀਨਾਂ, ਵਧੀਆ ਟਰਮੀਨਲ, ਸਟੋਰੇਜ ਅਤੇ ਡਿਜੀਟਲ ਪ੍ਰਣਾਲੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੰਦਰਗਾਹਾਂ ਦੀ ਸਮਰੱਥਾ ਵਧਾਉਣ ਨਾਲ ਇੱਕ ਨਿਰਧਾਰਤ ਸਮੇਂ ਵਿੱਚ ਵੱਧ ਮਾਲ ਸੰਭਾਲਿਆ ਜਾ ਸਕਦਾ ਹੈ। ਇਸ ਨਾਲ ਵਪਾਰ ਦੀ ਗਤੀ ਵੱਧ ਸਕਦੀ ਹੈ। ਇਸ ਤੋਂ ਇਲਾਵਾ ਬੰਦਰਗਾਹਾਂ ਵਿੱਚ ਸੁਰੱਖਿਆ, ਸਫਾਈ ਅਤੇ ਵਾਤਾਵਰਨ ਸੰਬੰਧੀ ਮਾਪਦੰਡਾਂ ਨੂੰ ਵੀ ਮਹੱਤਵ ਦੇਣਾ ਜ਼ਰੂਰੀ ਹੈ। ਬੰਦਰਗਾਹਾਂ ਦਾ ਵਿਕਾਸ ਉਦੋਂ ਹੀ ਪੂਰਾ ਮੰਨਿਆ ਜਾ ਸਕਦਾ ਹੈ ਜਦੋਂ ਉਹ ਦੇਸ਼ ਦੇ ਹੋਰ ਹਿੱਸਿਆਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਵੇ। ਇਸ ਲਈ ਸਾਗਰਮਾਲਾ ਪ੍ਰੋਜੈਕਟ ਵਿੱਚ ਸੜਕ ਅਤੇ ਰੇਲ ਨਾਲ

ਤੋੜਨ ਨੂੰ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ। ਬੰਦਰਗਾਹਾਂ ਨੂੰ ਰਾਸ਼ਟਰੀ ਹਾਈਵੇ, ਰੇਲਵੇ ਅਤੇ ਹੋਰ ਆਵਾਜਾਈ ਦੇ ਰਸਤੇ ਨਾਲ ਜੋੜਨ ਨਾਲ ਮਾਲ ਦੀ ਆਵਾਜਾਈ ਵਿੱਚ ਸੁਧਾਰ ਆ ਸਕਦਾ ਹੈ। ਉਦਾਹਰਣ ਵਜੋਂ, ਜੇ ਕਿਸੇ ਬੰਦਰਗਾਹ ਉੱਤੇ ਵਿਦੇਸ਼ ਤੋਂ ਮਸ਼ੀਨਾਂ ਆਉਂਦੀਆਂ ਹਨ ਤਾਂ ਉਹਨਾਂ ਨੂੰ ਸਿਰਫ ਬੰਦਰਗਾਹ ਉੱਤੇ ਰੱਖਣਾ ਕਾਫੀ ਨਹੀਂ, ਉਹਨਾਂ ਨੂੰ ਫੈਕਟਰੀ ਜਾਂ ਸ਼ਹਿਰ ਤੱਕ ਪਹੁੰਚਾਉਣਾ ਪੈਂਦਾ ਹੈ। ਇਸ ਲਈ ਬੰਦਰਗਾਹਾਂ ਤੋਂ ਅੱਗੇ ਜਾਣ ਲਈ ਸੜਕ ਅਤੇ ਰੇਲਵੇ ਬਹੁਤ ਮਹੱਤਵਪੂਰਨ ਹੈ। ਵਧੀਆ ਕਨੈਕਟੀਵਿਟੀ ਨਾਲ ਮਾਲ ਦੀ ਆਵਾਜਾਈ ਤੇਜ਼ ਹੋ ਸਕਦੀ ਹੈ, ਸਮੇਂ ਦੀ ਬੱਚਤ ਹੋ ਸਕਦੀ ਹੈ, ਆਵਾਜਾਈ ਦੀ ਕੁਸ਼ਲਤਾ ਵੱਧ ਸਕਦੀ ਹੈ, ਉਦਯੋਗਾਂ ਨੂੰ ਬਾਜ਼ਾਰਾਂ ਨਾਲ ਜੋੜਨਾ ਆਸਾਨ ਹੋ ਸਕਦਾ ਹੈ, ਬੰਦਰਗਾਹ ਦੀ ਵਰਤੋਂ ਹੋਰ ਪ੍ਰਭਾਵਸ਼ਾਲੀ ਬਣ ਸਕਦੀ ਹੈ। ਸਾਗਰਮਾਲਾ ਦਾ ਇੱਕ ਮਹੱਤਵਪੂਰਨ ਵਿਚਾਰ ਪੋਰਟ ਲੈਡ ਡਿਵੈਲਪਮੈਂਟ ਹੈ। ਇਸ ਦਾ ਮਤਲਬ ਹੈ ਕਿ ਬੰਦਰਗਾਹ ਦੇ ਆਲੇ ਦੁਆਲੇ ਉਹਨਾਂ ਗਤੀਆਂ ਵਿਧੀਆਂ ਨੂੰ ਵਿਕਸਿਤ ਕੀਤਾ ਜਾਵੇ ਜੋ ਸਮੁੰਦਰੀ ਆਵਾਜਾਈ ਤੋਂ ਲਾਭ ਲੈ ਸਕਦੀਆਂ ਹਨ। ਕਈ ਉਦਯੋਗਾਂ ਨੂੰ ਕੱਚਾ ਮਾਲ ਵੱਡੀ ਮਾਤਰਾ ਵਿੱਚ ਚਾਹੀਦਾ ਹੈ। ਜੇ ਇਹ ਕੱਚਾ ਮਾਲ ਸਮੁੰਦਰ ਰਾਹੀਂ ਆਉਂਦਾ ਹੈ ਤਾਂ ਬੰਦਰਗਾਹਾਂ ਦੇ ਨੇੜੇ ਉਦਯੋਗਿਕ ਖੇਤਰ ਹੋਣ ਨਾਲ ਮਾਲ ਨੂੰ ਲੰਬੀ ਦੂਰੀ ਤੱਕ ਲਿਜਾਉਣ ਦੀ ਲੋੜ ਘੱਟ ਸਕਦੀ ਹੈ। ਇਸ ਨਾਲ ਲੌਜਿਸਟਿਕਸ, ਵੇਅਰ ਹਾਊਸਿੰਗ, ਸਟੋਰੇਜ, ਪ੍ਰੋਸੈਸਿੰਗ ਅਤੇ ਹੋਰ ਉਦਯੋਗਿਕ ਗਤੀਵਿਧੀਆਂ ਨੂੰ ਉਤਸ਼ਾਹ ਮਿਲ ਸਕਦਾ ਹੈ। ਇਸੇ ਤਰ੍ਹਾਂ ਬੰਦਰਗਾਹ ਸਿਰਫ ਜਹਾਜ਼ਾਂ ਦੇ ਆਉਣ ਜਾਣ ਦੀ ਥਾਂ ਨਹੀਂ ਰਹਿੰਦਾ, ਸਗੋਂ ਉਸ ਦੇ ਆਲੇ ਦੁਆਲੇ ਇੱਕ ਵੱਡਾ ਆਰਥਿਕ ਖੇਤਰ ਵਿਕਸਿਤ ਹੋ ਸਕਦਾ ਹੈ। ਇਸ ਕਿਸਮ ਦੇ ਵਿਕਾਸ ਨਾਲ ਸਥਾਨਕ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਵੀ ਵੱਧ ਸਕਦੇ ਹਨ ਅਤੇ ਤੱਟੀਏ ਖੇਤਰ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਮਿਲ ਸਕਦੀ ਹੈ। ਸਾਗਰਮਾਲਾ ਪ੍ਰੋਗਰਾਮ ਦਾ ਲਾਭ ਸਿਰਫ ਬੰਦਰਗਾਹਾਂ ਅਤੇ ਉਦਯੋਗਾਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਤੱਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਵੀ ਇਸ ਵਿਕਾਸ ਦਾ ਮਹੱਤਵਪੂਰਨ ਹਿੱਸਾ ਹਨ। ਤੱਟੀਏ ਖੇਤਰਾਂ ਵਿੱਚ ਬਹੁਤ ਸਾਰੇ ਲੋਕ ਮੱਛੀ ਪਾਲਣ, ਸਮੁੰਦਰੀ ਗਤੀਵਿਧੀਆਂ, ਛੋਟੇ ਵਪਾਰ ਅਤੇ ਹੋਰ ਰਵਾਇਤੀ ਕੰਮਾਂ ਨਾਲ ਜੁੜੇ ਹੋਏ ਹਨ। ਹੁਨਰ ਵਿਕਾਸ ਰਾਹੀਂ ਨੌਜਵਾਨਾਂ ਨੂੰ ਬੰਦਰਗਾਹ, ਲੌਜਿਸਟਿਕ, ਆਵਾਜਾਈ ਔਰ ਮਸ਼ੀਨਰੀ, ਸਮੁੰਦਰੀ ਸੇਵਾਵਾਂ ਅਤੇ ਹੋਰ ਖੇਤਰਾਂ ਲਈ ਤਿਆਰ ਕੀਤਾ ਜਾ ਸਕਦਾ ਹੈ। ਜੇ ਕਿਸੇ ਖੇਤਰ ਵਿੱਚ ਨਵਾਂ ਉਦਯੋਗ ਜਾਂ ਲੌਜਿਸਟਿਕਸ ਕੇਂਦਰ ਬਣਦਾ ਹੈ ਤਾਂ ਉੱਥੇ ਵੱਖ ਵੱਖ ਕਿਸਮ ਦੇ ਰੋਜ਼ਗਾਰ ਪੈਦਾ ਹੋ ਸਕਦੇ ਹਨ। ਇਸ ਲਈ ਸਾਗਰਮਾਲਾ ਪ੍ਰੋਜੈਕਟ ਦਾ ਸਮਾਜਿਕ ਪੱਖ ਵੀ ਮਹੱਤਵਪੂਰਨ ਹੈ। ਵਿਕਾਸ ਦਾ ਲਾਭ ਸਥਾਨਕ ਭਾਈਚਾਰਿਆਂ ਤੱਕ ਪਹੁੰਚਾਉਣਾ ਅਤੇ ਉਹਨਾਂ ਨੂੰ ਨਵੇਂ ਮੌਕਿਆਂ ਨਾਲ ਜੋੜਨਾ ਹੈ। ਭਾਰਤ ਦੇ ਅੰਤਰਰਾਸ਼ਟਰੀ ਵਪਾਰ ਵਿੱਚ ਸਮੁੰਦਰੀ ਰਸਤੇ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਇਸ ਲਈ ਬੰਦਰਗਾਹਾਂ ਦੀ ਕਾਰਗੁਜ਼ਾਰੀ ਦਾ ਦੇਸ਼ ਦੀ ਅਰਥਵਿਵਸਥਾ ਉੱਤੇ ਵੀ ਪ੍ਰਭਾਵ ਪੈਂਦਾ ਹੈ। ਜੇ ਮਾਲ ਤੇਜ਼ੀ ਨਾਲ ਬੰਦਰਗਾਹ ਤੋਂ ਦੇਸ਼ ਦੇ ਅੰਦਰੂਨੀ ਹਿੱਸਿਆਂ ਤੱਕ ਪਹੁੰਚਦਾ ਹੈ ਤਾਂ ਉਦਯੋਗਿਕ ਅਤੇ ਵਪਾਰਿਕ ਸਹੂਲਤਾਂ ਮਿਲ ਸਕਦੀਆਂ ਹਨ। ਇਸ ਨਾਲ ਭਾਰਤ ਦੇ ਨਿਰਯਾਤਰੂ ਦੀ ਵੀ ਮਦਦ ਮਿਲ ਸਕਦੀ ਹੈ। ਭਾਰਤੀ ਉਤਪਾਦ ਜਦੋਂ ਵਿਦੇਸ਼ੀ ਬਾਜ਼ਾਰ ਵਿੱਚ ਭੇਜੇ ਜਾਂਦੇ ਹਨ ਤਾਂ ਬੰਦਰਗਾਹ ਅਤੇ ਸਮੁੰਦਰੀ ਆਵਾਜਾਈ ਵੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਸ ਤਰ੍ਹਾਂ ਸਾਗਰਮਾਲਾ ਪ੍ਰੋਜੈਕਟ ਦਾ ਪ੍ਰਭਾਵ ਸਿਰਫ ਸਮੁੰਦਰੀ ਖੇਤਰ ਤੱਕ ਨਹੀਂ ਰਹਿੰਦਾ, ਬਲਕਿ ਇਹ ਉਦਯੋਗ, ਵਪਾਰ, ਆਵਾਜਾਈ ਅਤੇ ਰੋਜ਼ਗਾਰ ਨਾਲ ਵੀ ਜੁੜਿਆ ਹੋਇਆ ਹੈ। ਸਮੁੰਦਰੀ ਖੇਤਰ ਵਿੱਚ ਵਿਕਾਸ ਕਰਦੇ ਸਮੇਂ ਵਾਤਾਵਰਣ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਸਮੁੰਦਰ ਅਤੇ ਤੱਟੇ ਇਲਾਕੇ ਵਿੱਚ ਕਈ ਕਿਸਮ ਦੇ ਪੌਦਿਆਂ, ਜੀਵਾਂ ਅਤੇ ਕੁਦਰਤੀ ਪਰਿਸਥਿਤੀਆਂ ਦੀ ਤੰਤਰਾਂ ਦਾ ਘਰ ਹਨ। ਬੰਦਰਗਾਹ ਅਤੇ ਉਦਯੋਗਿਕ ਗਤੀਵਿਧੀਆਂ ਦੇ ਵਿਕਾਸ ਨਾਲ ਵਾਤਾਵਰਣ ਉੱਤੇ ਪ੍ਰਭਾਵ ਪੈ ਸਕਦਾ ਹੈ। ਇਸ ਲਈ ਕਿਸੇ ਵੀ ਵਿਕਾਸੀ ਕੰਮ ਤੋਂ ਪਹਿਲਾਂ ਵਾਤਾਵਰਣ ਪ੍ਰਭਾਵਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸਾਗਰਮਾਲਾ ਪ੍ਰੋਜੈਕਟ ਵਿੱਚ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ, ਜਿਵੇਂ ਤੱਟੀ ਪਰਿਸਥਿਤੀਆਂ ਤੰਤਰਾਂ ਦੀ ਸੁਰੱਖਿਆ, ਸਮੁੰਦਰੀ ਪ੍ਰਦੂਸ਼ਣ ਨੂੰ ਘਟਾਉਣਾ, ਸਥਾਨਕ ਭਾਈਚਾਰਿਆਂ ਦੇ ਹਿੱਤਾਂ ਦੀ ਰੱਖਿਆ, ਵਿਕਾਸ ਅਤੇ ਵਾਤਾਵਰਣ ਵਿਚਕਾਰ
संतुलन

0: ਬਣਾਉਣਾ, ਪ੍ਰੋਜੈਕਟਾਂ ਦੀ ਯੋਜਨਾ ਬਣਾਉਂਦੇ ਸਮੇਂ ਕੁਦਰਤੀ ਸਰੋਤਰਾਂ ਦਾ ਧਿਆਨ ਰੱਖਣਾ। ਟਿਕਾਊ ਵਿਕਾਸ ਦਾ ਮਤਲਬ ਹੈ ਕਿ ਅਸੀਂ ਅੱਜ ਵਿਕਾਸ ਕਰੀਏ ਪਰ ਭਵਿੱਖ ਦੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤਰਾਂ ਨੂੰ ਨੁਕਸਾਨ ਨਾ ਪਹੁੰਚਾਈਏ। ਸਾਗਰ ਮਾਲਾ ਪ੍ਰੋਜੈਕਟ ਰਾਹੀਂ ਭਾਰਤ ਦੇ ਸਮੁੰਦਰੀ ਖੇਤਰ ਵਿੱਚ ਕਈ ਤਰ੍ਹਾਂ ਦੇ ਵਿਕਾਸ ਦੀ ਸੰਭਾਵਨਾ ਪੈਦਾ ਹੁੰਦੀ ਹੈ। ਬੰਦਰਗਾਹਾਂ ਦੀ ਸਮਰੱਥਾ ਅਤੇ ਕਾਰਗੁਜ਼ਾਰੀ ਵਿੱਚ ਸੁਧਾਰ, ਬੰਦਰਗਾਹਾਂ ਨੂੰ ਸੜਕ ਅਤੇ ਰੇਲਵੇ ਨਾਲ ਵਧੀਕਾ ਜੋੜਨਾ, ਮਾਲ ਦੀ ਆਵਾਜਾਈ ਵਿੱਚ ਸੁਧਾਰ, ਤੱਟੀ ਖੇਤਰਾਂ ਵਿੱਚ ਉਦਯੋਗਿਕ ਵਿਕਾਸ, ਨੌਜਵਾਨਾਂ ਲਈ ਹੁਨਰ ਵਿਕਾਸ ਦੇ ਮੌਕੇ, ਰੋਜ਼ਗਾਰ ਦੇ ਨਵੇਂ ਮੌਕੇ, ਸਮੁੰਦਰੀ ਵਪਾਰ ਨੂੰ ਉਤਸ਼ਾਹ ਦੇਣਾ, ਦੇਸ਼ ਦੀ ਆਰਥਿਕ ਗਤੀਵਿਧੀ ਨੂੰ ਮਜ਼ਬੂਤੀ ਮਿਲੇਗੀ। ਸਾਗਰ ਮਾਲਾ ਪ੍ਰੋਜੈਕਟ ਭਾਰਤ ਦੇ ਬੰਦਰਗਾਹ ਅਤੇ ਸਮੁੰਦਰੀ ਖੇਤਰ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਰਾਸ਼ਟਰੀ ਪ੍ਰੋਗਰਾਮ ਹੈ। ਇਸ ਦਾ ਮੁੱਖ ਵਿਚਾਰ ਬੰਦਰਗਾਹਾਂ ਨੂੰ ਦੇਸ਼ ਦੀ ਆਰਥਿਕ ਵਿਕਾਸ ਨਾਲ ਜੋੜਨਾ ਹੈ। ਬੰਦਰਗਾਹਾਂ ਦਾ ਆਧੁਨਿਕਰਨ, ਵਧੀਆ ਕਨੈਕਟੀਵਿਟੀ, ਤੱਟੇ ਉਦਯੋਗ, ਲੌਜਿਸਟਿਕਸ ਹੁਨਰ ਵਿਕਾਸ ਅਤੇ ਰੋਜ਼ਗਾਰ ਇਸ ਪ੍ਰੋਗਰਾਮ ਦੇ ਮਹੱਤਵਪੂਰਨ ਹਿੱਸੇ ਹਨ। ਭਾਰਤ ਵਰਗੇ ਸਮੁੰਦਰੀ ਤੱਟ ਵਾਲੇ ਦੇਸ਼ ਲਈ ਸਮੁੰਦਰ ਇੱਕ ਵੱਡਾ ਆਰਥਿਕ ਸਰੋਤ ਹੈ। ਇਸ ਲਈ ਇਸ ਸਰੋਤ ਦੀ ਸਮਝਦਾਰੀ ਨਾਲ ਵਰਤੋਂ ਕਰਦੇ ਹੋਏ ਵਿਕਾਸ ਕਰਨਾ ਜ਼ਰੂਰੀ ਹੈ। ਸਾਗਰ ਮਾਲਾ ਪ੍ਰੋਜੈਕਟ ਭਾਰਤ ਦੇ ਭਵਿੱਖ ਦੇ ਸਮੁੰਦਰੀ ਅਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
1: ਹੁਣੇ ਅਸੀਂ ਸੁਣ ਰਹੇ ਸੀ ਇੱਕ ਵਾਰਤਾ ਜਿਸ ਦਾ ਵਿਸ਼ਾ ਸੀ ਸਾਗਰ ਮਾਲਾ ਪ੍ਰੋਜੈਕਟ ਦੇ ਵਾਰਤਾਕਾਰ ਸਨ ਅਰਵਿੰਦਰ ਕੌਰ। ਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਇੱਕ ਆਵਾਜ਼ ਤੇ ਅੱਜ ਦੇ ਕਲਾਕਾਰ ਨੇ ਨਰਿੰਦਰ ਬੀਬਾ। ਸਭ ਤੋਂ ਪਹਿਲਾਂ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਸੁਣਦੇ ਹਾਂ ਇਹ ਗੀਤ।

ਹੁਣ ਅਸੀਂ ਨਰਿੰਦਰ ਬਿੱਬਾ ਦਾ ਗਾਇਆ ਹੋਇਆ ਇਹ ਗੀਤ ਸੁਣ ਰਹੇ ਸੀ। ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਗੀਤ ਸਾਡੀ ਮਿੱਟੀ ਵਿੱਚ ਰੋਲ ਕੇ ਜਵਾਨੀ ਮੁੱਖ ਮੋੜ ਗਏ ਦਿਲਾਂ ਦੇ ਜਾਨੀ। ਇਸ ਗੀਤ ਨੂੰ ਸੁਣਦੇ ਹਾਂ ਨਰਿੰਦਰ ਬਿੱਬਾ ਦੀ ਆਵਾਜ਼ ਵਿੱਚ।

ਹੁਣੇ ਅਸੀਂ ਨਰਿੰਦਰ ਬਿਬਾ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਸੋ ਇਹ ਸੀ ਪ੍ਰੋਗਰਾਮ ਇੱਕ ਆਵਾਜ਼, ਕਲਾਕਾਰ ਸੀ ਨਰਿੰਦਰ ਬਿਬਾ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਏ। ਹੁਣ ਇੰਦਰਪ੍ਰੀਤ ਕੌਰ ਨੂੰ ਇਜਾਜ਼ਤ ਦਿਓ।